ਦੇਂ ਖਾਂਡ ਅਲੀ ਬਯਾਂ ਵਿਗਿੰ ਹੁਰਿ ਆਏ ਤਕ ਖਮਗਾ ਫਿਮ ਬੜੂ ਮਗ ਤੂਫਾਨ ਆਏ ਗੋਫੁਲੰਗਾਏ ਉਖੁਨਾਏ ਬੋਖਾਏ ਲੇ ਥਿਮਨ ਰਸਕਲਾਂਗੇ ਏਵਰਿੰਗੇ ਮੱਚ ਫੋਨੁ ਵੀਮੇ ਦੇਂ ਵਿਸ ਏਵਰਿੰ ਬੋੜਾ ਵਿਗਤੂ ਅਧਿ ਏਵਰਿੰ ਖੁਵ ਵਿਰਿ ਬਯ ਖਮਗਾ ਵੂਏ।

0: misma ser como que fori que mi tía y den ama goda fumeña calo vida más fumeña ama dólar vis de fumeni que to raje que exodo que devana sinai mi
1: no do raje que exodo que ma con lena
0: lena fatoro ericama anna badalta mi ayas masori kangina fahara demi ove emi me exodo que advis lena araki ana araki vis masari kame bonumo ge frusat epo oiddot augun men me fahoge ada hama kurun takabala ero khabar toge ada hama kurun takabala ero ga raje ge vis meti saudi ge minimum dos faha ko fato
1: kaumidos
0: faha ko reto saudi ge bodet investment tak marhaba kyan rajyoti tayar kam raisul jumhuriya ni vidalvi rega bevuno saudi ge kaumido hoge jaul saig dotta edos faha kur mata ka rajye ge bevi
1: me raisul jumhuriya vidal me saudi ya ko te diplomat ko kam bura ma varad ko kam saudi embassy vidal me te rajya ko ek saudi gulun a harufat ko gende vijjikama ਇਹਨਾਂ ਦੇ ਕੋਮ ਕੋ ਗੁਰੂ ਤਾਂ ਕਾਮ ਇਦ ਰੇ ਵਰ ਬੜਾ ਕਾਮ ਇਦ ਹੋ ਗਿਆ ਮਨਾ ਤੋ ਬਾਹਲ ਦੱਕਾ ਮੈਂ ਦਿੱਤਾ
0: ਲਾ ਦੈਨ ਆਗਮਨ ਦੁਨੀਏ ਕੇ ਮਸਰਹ ਬਦਾ ਦਾ ਰੋਗ ਅਲਫ ਦਾਲ ਕੇ ਈਰਾਨ ਕੇ ਰਾਈਸ ਕੇ ਹੋਣ ਔਰ ਰੱਦ ਤਾਂ ਅਮਰੀਕਾ ਆ ਦੇਵਾ ਫਮੀ ਤੀ ਦੁਹਾ ਕੁਇਸ ਅਮਰੀਕਾ ਆ ਬੋਲਮ ਬਾ ਕੁੜਾ ਕੋ ਕੋ ਨੁ ਜਹਾਨ ਕਮ ਆ ਵਿਦਾਲ ਫਮੀ ਤੀ ਹੈਮੀ ਔਰ ਫਾਹ ਕੋ ਲੇ ਖਬਰ
1: ਰਾਕਰ ਵੀ ਆਲਮੇ ਤੇ ਬੇਫਨਾ ਹਮੇ ਦੇ ਮਹਿਮ ਖਬਰ ਤੱਕ ਖਬਰ ਤੇ ਤਫਸੀਲ ਹਤੇ ਜਹਰ ਦੇ ਰਾਜਾ ਡੋਂਗ ਨਸਤੇ ਨਾ ਦੇ ਆਲਮ ਪ੍ਰੋਗਰਾਮ ਨੇ ਮਾਲਮ ਕੋਰੇ ਰਾਕਰ ਵੀ ਹਮੇ ਹਨ ਉਸ ਤੋਂ ਗੇ ਸੋਰੀ ਮਹਿਮ ਖਬਰ ਤੋਂ ਗੇ ਸੁਰਖੀ ਤੇ ਬੇਫਨਾ ਹਮੇ ਆਲਮ ਗਰਸਤੇ ਅਨਾ
0: ਆਗਨ ਮੈਂ ਦੇ ਬੁੱਧੀ ਵੇਰਿੰਗ ਬੁੱਧੀ ਵੇਰਿ ਪਸਤਾ ਨੋਨੀ ਹਕਮਤ ਗੇ ਬਾਹੇ ਕੀ ਅਸਮਸ ਦੇ ਨੇ ਆਗਨ ਮੈਂ ਗੇ ਦਿਰੀਉਲੂ ਇਤਰ ਰੰਗਲ ਕੋਲ ਮਟਕਾ ਯਾ ਮਮੀ ਫਾਦਾ ਬਸਤਾ ਹੋ ਗਏ ਬੇਨੋ ਆਗੋ ਮੈਨਾ ਹੀ ਫੇਨ ਇਹ ਨਵੇਂ ਸਾਗੋ ਨਾ ਬਦਿਸ ਤਾ ਨਵਾ ਵਾਹ ਕੇ ਕੀ ਫਾਹੀ ਵਿਸ਼ਨੂ ਮਕ ਕੰਕ ਕਮਾ ਦੇ ਤਰੇ ਵਿਸ਼ਨੂ ਮਾ ਹਿੰਗਾਸ਼ੇ ਦਤੋ ਆਦ
2: ਹੈ ਕੋ ਮਤ ਰਗੇ ਪਾਸ

0: Admire studio vagutun algun men kuria migindani vivaha case program den vivaha case mirega program algun men bar jahanden kuria kendaruga mi hontirina gulala ge mirega program kuria migindani de mirega vivaha case program ga algun men mire mi vaha ka dakalam dani mi vagutuge muhim kama gulego tu vagutu he gotuga he to kurma gulego tu de vagutuge vaha ka dakaruga mi vagutu kolaki is mi ਇਹਨ ਤੇਰਨਾ ਉਫਾਵੇ ਵਗਤੁ ਕੋਲ ਕਵਾਨ ਕਮ ਉਮੀਦ ਕਰਨ ਦੇਂ ਬਾਏ ਫਰਾਤ ਕੋ ਗੁਲੇ ਨੇ ਰੱਟੇ ਹਿਨਾ ਕੋ ਮੀ ਵਗਤੁ ਇਸ ਮੀ ਇਹ ਕਾ ਵਗਤੁ ਹੈ ਤੇ ਕੁਰਾ ਫਰਾਤ ਦੇ ਮੀ ਗੇ ਤੇਰੋ ਆਈ ਦੀ ਇੱਕ ਇੱਕ ਬਦਲ ਮੁਨ ਤੱਕ ਮੀ ਉਫਾਵੇ ਹਫਲਾ ਤਾ ਹਮ ਇੱਕ ਕੜ ਤੋਗਾ ਇੱਕ ਵਗਤੁ ਤੋਗੇ ਬਕੁਰੀ ਦੇ ਦੇਂ ਫਾਹੰਗ ਕੋਲ ਮੀ ਮੀਰੇ ਮੁਸਮਾ ਬਹਿਦਾਰ ਮੀ ਵਣੀ ਹੁਦੂ ਸਮਾਲ ਨਰਫ ਹੁਦੂ ਸਮਾਲ ਨਰਫ ਮੀ ਵਣੀ ਹਾਲ ਫਤਰਮ ਫਿਸ਼ ਕੇਨ ਥਾ ਤੋਲਾ mere patiu hater joma hame den hund samal ga poko bare huma ko gugurun adi gadiya ko nawara mela savis mela adme ga barmin ga vaje vilagan ga gadiya ko 40 fas mela vaga de kandu tak ga ban kamal la pa kur be kama musma bhedara mi wani malumat va fem be ma mi musung muraje ga horya hisab ka vis mi wani mi gurma ga sar quran kama musma bhedara malumat va fa den mirega mi waha case program ka mi hai sabo mi ati e hun tere ka gula alay fa assalamu alaikum assalamu alaikum
1: alaikum salam
0: muhammad detto
1: sabba
0: muhammad kere to halo
1: halo
0: hai galti hai sabo ku gula alay
1: mi raato hulu fa
0: raa hulu do fa mi wago to ki kolla ni mi
1: mi hazi mi ati nida amal program ala hai
0: ਮੈਂ ਰਮਣ ਇਧਰ ਰੈਡੀ ਵੇਗੇ ਤਿਆਰ ਵੇਗੇ ਨਾ
1: ਹਾਂ
0: ਤੋ ਬਾਕੀ ਹਿਨੇ ਮੀ ਤੁਮੀ ਵਕਤ ਹੈ ਦਾ ਕੋਲ ਨਹੀਂ ਮੇਰੇ ਮੀ ਵਾਹ ਕੇ ਦਕਾ ਲਈ ਨੰਗਲ
1: ਕਾਫ
0: ਕੁ ਦਿਨ ਨਾ ਕੋ ਹੈ ਦਾ ਕੋਲ ਨਹੀਂ
1: ਅੱਬਾ
0: ਕੋਨ ਕਾਲ ਕਾ ਦਿੱਤਾ ਕਿ ਮੀ ਕੁਰੀ
1: ਤੇ ਹਮ ਗੇ ਦਾ ਮਜਾ ਕਰ ਲਿਆ ਕੋਈ
0: ਹਾਂ ਇੱਕ ਦਿਨ ਨਾ ਸਮਾਸ ਕੋ
1: ਮਜਾ
0: ਦੈਨ ਮੀ ਮੁਹੰਮਦ ਦੇਖੇ ਕੋ ਤੁਕਾ ਮੀ ਦੁਆਲ ਗੇ ਅਹਰ ਮੈਂ ਨਾ ਮਿਦਵਾਲ ਗਾ ਵਗੋ ਤੋ ਕੀ ਨਿਤ ਰੰਗਲ ਗੋ ਤੋ ਗਮੀ ਹੈ ਦ ਕੋਲ ਲਵੇ ਨੀ
1: ਬਸ ਵਾਲਾ ਨਾ ਬਸ ਦੇ ਸਮਾ
0: ਕੀ ਕਹਤ
1: ਵਾਲਾ ਨਾ ਬਸ ਦੇ ਕੋਮਾ
0: ਦੈਨ ਵਗੋ ਤੋ ਗੇ ਬੇਨੂੰ ਹੈ ਗੋ ਤੋ ਕੈਫ ਮਕੋਂ ਖਾਲ ਨਾ ਸੇਤ ਦੇ ਨੀ
1: ਵਾਲਾ
0: ਬਸ ਦੇ ਦਸ਼ਿਆ ਨਿਵੇਚ ਨੋ ਪਿਆਰ ਦਸ ਦੇ ਪਾਸ ਆਉਣ ਨੂੰ ਮੈਂ ਹੇਗੋ ਤੁਕਾ ਬੇਨੂੰ ਕੁਰਮਾ ਨਸੀ ਹੈ
1: ਬਿਲਕੁਲ ਬਿਲਕੁਲ
0: ਦੈਨ ਅਰਵਨ ਮੈਂ ਮੇਰੇ ਕੇ ਪ੍ਰੋਗਰਾਮ ਗਾਇਬਾ ਲਾਵੇ ਜਹਾਲ ਦੇ ਕੋ ਬੇਫੁਲ ਨਾ ਮਿਲਵਾ ਹਾਸ ਕੋ ਲਣੀ
1: ਕਰਸ ਕਰਨ ਸਸਮਾ ਅਲੀ ਫਾਉ
0: ਹਾਂ ਇਹ ਮੈਂ ਸ਼ੁਕਰੀਆ ਗਾ ਤੋ ਪ੍ਰੋਗਰਾਮ ਗਾ ਮਾਰੀ ਵਿਤੀ ਮਾਕੀ ਵੇਲਾ ਨੰਗੇ
1: ਜਾਵ ਰਾਜ
0: ade migadega alugun men kuriam migendani mi waha case program de mi waha case mirege program ga alugun men waha kada kalm dani wagutu heya gutu ga beenu if mangule gutu den walu wagutu ki alugun men nan befa war muhim meche ek ek kan kamang alugun men eba wagutu heda kura ala ya rahmat terina ko adi amin la dirul muga kan kan hunar tatarge kurma mese balugun men wagutu heda kura den mi geturun algun menna ko mi kudinna ko mi heda kore wagutu kives mara faada hore wagutu kolaka eba vegende ma mire program ka dives mi ehon terina gulum ge fursat e painge to hema gulum ge da algun men ge number ke tine tine hatare sumen hai ehma kuda kuda anekai srit lava ka fo badal kolana